Welcome back. ਸਾਡੇ ਨਾਲ ਲਾ ਦਿਓ ਜੀ ਮੁੱਗ ਦੀ ਮੁਗਾ ਦਿਓ ਜੀ ਦੱਸੋ ਕਿਹੜਾ ਮੁੱਲ ਲੱਗਦਾ ਅੱਛਾ ਬਈ ਮੈਸੇਂਜਰ ਪਰ ਮੁਝੇ ਬਹੁਤ ਸਾਰੇ ਮੇਰੇ ਲਿਸਨਰਸ ਨੇ ਮੇਰੇ ਦੋਸਤੋਂ ਨੇ ਮੈਸੇਜਸ ਕੀਏ ਹੋਣਗੇ ਮਗਰ ਅਭੀ ਜੋ ਹੈ ਉਹ ਮੈਂ ਸ਼ਾਮਿਲ ਨਹੀਂ ਕਰ ਪਾ ਰਹਾ ਉਸਕੀ ਵਜ੍ਹਾ ਹੈ